0: ko bata ka aitti ada lasveje
1: ah ada lasveje fu him hingina hinga badive he fe mon anani kon show eto bala
2: lunch break
3: ਹੋਣੀ ਰੁਫਿਆ ਵਾ ਕੋ ਮੇ ਦੁਹੇ ਗੇ ਮੰਦਰ ਇੱਕ ਜਹਾਇਰ
4: ਨੂਆ ਦੀ ਹੈ ਕਿ ਮੈਗਾਹਰਟਸ ਦਿਵੇ ਹੀ ਐਫਐਮ
0: ਦਿਵੇ ਹੀ ਐਫਐਮ ਇਹੋਂ ਤਰਿਨਾ ਬਦਲ ਕੋਰਣੀ
3: ਵਰਾਂ ਖਾਸ ਹੁਸ਼ੇਲੁਂ ਤੇਰੀ
1: ਗੈਸਟ ਆਰਜੇ
5: ਗੈਸਟ ਆਰਜੇ ਗਤੁਗਾ ਬਦਲ ਕੋਰਾ ਫਰਾਤਾ ਇਕੋ ਤਫਾਤ ਮੌਦੂ ਤਕ ਵਾਹਕ ਦਾ ਕਾਨੂੰ ਮਗੇ ਫੁਰਸਤ
1: Guest RJ.
3: Nuadiha Ekem Megahertz Divai FM.
6: Guest RJ. Buraswedu hoge regandu aggadi funaraga studio im bagutu.
7: Kulivar kulunterina e kulunteringe wahakata.
8: Inge waane kamekkan dengana borakon iradu kare biya varanagalu korana.
9: Poche sehem bunayero dema waro ufave it motivates me.
7: Eyeline kulun teri naam edu kura ummi edu ta
10: gaganda ka visaka mubara ayani mehar kulavida en ege terege internet
11: vara focus ren games kuleshe kulen evban ho
7: ta patu game ta kaya ku genesteni
12: sports beat
7: homa du hoge men durfahu de chaharu ರಿಪೀಟ್ ಅಂಗಾರ ದುಹುಗೆರೆ ದಿಹೇ ಜಹಾರು ಅದೇ ಬುಧ ದುಹುಗೆ ಮೆಂದಮು ಪಾರ ಜಹಾರು
13: ನುವದಿಹ ಎಕೆ ಮೆಗಾಹರ್ಟ್ಸ್ ದಿವೆ ಎಫ್ ಎಂ